ਉਠਾਈ ਨਾ ਗਈ, ਆਖ ਜਿਸ ਦਿਨ ਸੇ ਲਗੀ ਆਖ ਲਗਾਈ ਨਾ ਗਈ। ਨਿਗਾਹ ਨਾਸ ਘਾਇਲ ਤੋ ਬੇਸ਼ੁਮਾਰ ਹੋਏ, ਨਸਰ ਲੜਾ ਨ ਮੈਂ ਦਿਲ ਸੈਕੜੋ ਸ਼ਿਕਾਰ ਹੋਏ, ਨ ਨੀਰ ਬਹਾ